0: ఎందుకు చేయండి, అయితే పాంచ్ చే సంవత్సరాల పేలే ఎన్వైరన్మెంట్ కో సాబ్ రఖనే కే లియే బోలా థా జబ్ పవన్ గురు వాణే పితా మాతా తర్త మహత్ అప్పని మాతా పర్ కుచ్ గందగీ ఫేలే తో సబ్సే బురా ఇన్సాన్ హమ్సే కోయి నహీ ਸ਼ਰਮਦਾ ਕੰਮ ਤਾਂ ਕੂੜਾ ਫੈਲਾਉਣਾ, ਇੱਜ਼ਤ ਮਾਨ ਦਾ ਕੰਮ ਹੈ ਕੂੜਾ ਸੰਭਾਲਣਾ, ਔਰ ਲੋਕ ਕੂੜਾ ਫੈਲਾਉਣ ਚ ਸ਼ਰਮ ਨਹੀਂ ਕਰਦੇ, ਸਫਾਈ ਕਰਨ ਚ ਸ਼ਰਮ ਕਰਦੇ।
1: ਇਹ ਹੈ ਪੰਜਾਬ ਪੁਲਿਸ ਕੇ ਰਿਟਾਇਰਡ DIG ਇੰਦਰਜੀਤ ਸਿੰਘ ਸਿੱਧੂ, ਜਿਨ੍ਹੇ ਚੰਡੀਗੜ੍ਹ ਕੇ ਲੋਕ ਰੋਜ਼ ਸੜਕੋਂ ਕੀ ਖੁਦ ਸਫਾਈ ਕਰਤੇ ਦੇਖਤੇ ਹੈ। 6 June 1938 ਕੋ ਪੰਜਾਬ ਕੇ ਸੰਗਰੂਰ ਜ਼ਿਲ੍ਹੇ ਕੇ ਇੱਕ ਫੌਜੀ ਪਰਿਵਾਰ ਮੇ ਜਨਮੇ ਇੰਦਰਜੀਤ ਸਿੰਘ ਸਿੱਧੂ ਕੋ ਵਿਰਾਸਤ ਮੇ ਮਿਲੇ ਥੇ ਦੇਸ਼ ਪ੍ਰੇਮ ਔਰ ਅਨੁਸ਼ਾਸਨ। ਇੱਕ ਮੇਧਾਵੀ ਛਾਤਰ ਰਹੇ ਇੰਦਰਜੀਤ ਸਿੰਘ ਸਿੱਧੂ 1961 ਮੇ ਪੰਜਾਬ ਪੁਲਿਸ ਮੇ ਸ਼ਾਮਿਲ ਹੋ ਗਏ। ਆਪਣੀ ਕਰਤਵਯ ਨਿਸ਼ਠਾ ਏਵਮ ਨਿਸਵਾਰਥ ਸੇਵਾ ਸੇ ਇਨ੍ਹਾਂ ਰਾਸ਼ਟਰਪਤੀ ਪੁਲਿਸ ਮੈਡਲ ਵੀ ਪ੍ਰਾਪਤ ਕੀਆ। ਇਹ ਜਹਾਂ ਵੀ ਜਾਤੇ ਸਫਾਈ ਕੀ ਜ਼ਿੰਮੇਦਾਰੀ ਸਹਿਜਤਾ ਸੇ ਆਪਣੇ ਕੰਧੋਂ ਪਰ ਲੇ ਲੇਤੇ।
2: ਕੋਈ ਸ਼ਾਦੀਆਂ ਮੇ ਜਾਣਾ ਤੋ ਕਭੀ ਵੋ ਡਿਸਪੋਜ਼ੇਬਲ ਕੱਪਸ ਮੇ ਲੋਗ ਬਸ ਪੀਪੀ ਕੇ ਐਸੇ ਹੀ ਫੇਂਕ ਦੇਤੇ ਥੇ, ਯੂਜੁਅਲੀ ਉਸਕੋ ਬੋਲਤੇ ਥੇ ਕਿ ਇਸਕੋ ਉਠਾ ਕੇ ਡਸਟਬਿਨ ਮੇ ਫੇਂਕੋ, ਭਾਈ ਯਹਾਂ ਪਰ ਕਿਉਂ ਰੱਖਾ ਹੈ। ਦੈਟ ਇਜ਼ ਹਿਜ਼ ਨੇਚਰ, ਸ਼ੁਰੂ ਸੇ ਐਸੇ ਹੀ ਹੈ।
1: 1996 ਮੇ ਸੇਵਾ ਨਿਵ੍ਰਤੀ